0: महंगा दे देंगे, स्टॉक से ज्यादा तक सस्ता दे देंगे।
1: अच्छा,
0: उस पर डिपेंड करता है।
1: जी ये जड़ा तुहां दसिया कि चार खाने वाला फार्म है तुहां दा ना, इस कितना आई जंदा सारा टोटल पीस कितना आई जंदा?
0: पीस इस तुसा मतलब लगा लो कोई 3000 एवरेज 12000।
1: अच्छा
0: 12000 इकट्ठा एक च नहीं पाया हुंदा ना, मतलब मन लगी जे मतलब असा टैंक च जिन्ना सी टैंक च जिन्ना मर्जी 50000 पाई तो कोई दिक्कत वाली गल नहीं, पर इहदी कैपेसिटी हुंदी कि तोड़ा एक घन मीटर च पानी विच सिर्फ 25 किलो ही मच्छी सर्वाइवल कर सकदी।
1: अच्छा
0: बिल्कुल ठीक और अच्छी कंडीशन च रहने जा सकदी, कोई स्ट्रेस नहीं आना।
1: हां
0: ज्यादा पांगे तो मच्छी गर्मी च स्ट्रेस आ सकदी है, थोड़ी मोर्टैलिटी भी ज्यादा हो सकदी है, नुकसान ज्यादा हो सकदा
1: जी।
0: इसके बचने खातिर की कोशिश करो कि भाई 3000 और 25 के बीच ही रखो, अगर तो 3000 भी 2500 भी रहता तोड़ा मनी ला मच्छी, अगर 300 ग्राम भी चली जाती है तो भी तोड़ा 25 से 75 7.5 क्विंटल तक माल एवरेज आई जाती है।
1: अच्छा।
0: तो कोई मतलब वो नहीं है, पर डिपेंड करो कि घट रखो मतलब देर बताई लियो वो ठीक रहता
1: है ना जी। जियां गल करते हैं इन्हां दी फीड दी,
0: जियां
1: पक्का तो हां दा पूरा फार्म है ना, तो मछली दा जेड़ा से खाना दा इने आहा ही देना आपू ही पाना
0: अपना भी देंदे कने प्लस नेचुरल खाना भी आउंदा खड्डा च माड़ा मोटा कीट पतंगा जो भी आउंदा दस कोई कैंचू कुछ भी जंत पानी जी जल्दी जंतु छोटे मोटे
1: हां
0: वो भी अडॉप्ट कर लंदे जरूर कर जंदे, प्लस फीड तो सारा मेज रहना वो तो देना ही पौंदा।
1: किन्ने टाइम फीड पाना पौंदी?
0: फीड दो टाइम तब जरूरी है
1: ना, संजा प्यागा ना।
0: हां जी हां जी फीड है, और वो भी थोड़ी फीड जेड़ी है से थोड़ी ग्रोथ वाली मच्छी है।
1: हां
0: ग्रोथ वाली मच्छी
1: हां
0: वो 2% मतलब 2% रोजो जाना चाहिए, 2% मतलब क्वांटल मच्छी है थोड़े वाले।
1: हाँ,
0: स्टॉक च
1: हां जी
0: तो 2 किलो फीड दिन दी उने दियो ही दियो।
1: अच्छा तो जी इनके फीड क्या भाव मिलदी है?
0: फीड देखो सारे ने फीड इस टाइम है जो ओ जी थोड़ी नर्सरी वाली फीड है वो 10 किलो का पैकेट थोड़ा है।
1: हां जी
0: मतलब 800 मार्केट आंदा।
1: हां जी
0: वो तो जो मिलना 2500 रुपए का 10 केजी का।
1: हां जी
0: उसके बाद तो स्टार्ट होनी फिर थोड़ी 1.2 एम जी उदा रेट है 20 किलो का 3200 रुपए।
1: अच्छा
0: फिर 1.8 है उदा रेट भी तो जो 3200 मिलना, बाकी उसके बाद ये बच्ची बढ़ती जाए उस साइज में बढ़ जाता
1: है, यानी कि पूरा वो हिसाब है जी छोटे बच्चे जो हां
0: ज्यादा प्रोटीन ज्यादा
1: खाना हो रहा है थोड़े बड़े हो या थोड़ा और देना
0: है वो है।
1: अच्छा
0: उसके बाद स्टार्टर फीड खत्म है तो फिर थोड़ी ग्रोथ वाली स्पीड स्टार्ट हो जी 3 एम एम दी।
1: हां जी
0: 3 एम एम का रेट थोड़ा फिर काट है फिर वो आ जाए तो जो 2900 समथिंग 20 किलो का।
1: ਤੁਹਾਡਾ ਜਿਹੜਾ ਇਹ ਫਾਰਮ ਹੈ ਇਸ 'ਚ ਤੁਹਾਂ ਜਿਹੀਆਂ ਵਜਨ ਦੇ ਹਿਸਾਬੇ ਕਰਨਾ, ਕਿਤਨੀਆਂ ਵੱਡ ਵੱਡੀਆਂ ਮੱਛੀਆਂ ਵੀ ਇੱਥੋਂ ਤਿਆਰ ਕੀਤੀਆਂ?
0: ਐਕਚੁਅਲੀ ਤੁਸੀਂ ਰੂਟ ਰੱਖਣੇ ਨੇ ਆਪਣੀ ਐਚਰੀ ਬਣਾਉਣੇ ਤਾਂ ਸਾਈਜ਼ ਵਧਾਉਣ ਦਾ ਫਾਇਦਾ ਹੈ।
1: ਹਾਂ
0: ਅਦਰਵਾਈਜ਼ ਸਾਈਜ਼ ਵਧਾ ਕੇ ਫਾਇਦਾ ਕੋਈ, ਅਗਰ ਤੁਸੀਂ ਆਪਣੀ ਹੈਚਿੰਗ ਵਾਸਤੇ ਰੱਖਣਾ ਬੱਚਾ ਕਹਿ ਲਓ ਬੇਟਾ ਅਮਲ ਤਾਂ 350 ਗ੍ਰਾਮ ਤੱਕ ਤੱਕ ਪੀਸ ਕੜੀ ਦਿਓ, ਕਿਉਂਕਿ ਮੇਰੇ ਨਾਲ ਬਚਦਾ ਨਹੀਂ ਮਾਲ।
1: ਅੱਛਾ
0: ਸਹੀ ਕੀ ਕਿ ਮੇਰੇ ਉਸ ਮਾਰਕੀਟਿੰਗ ਜ਼ਿਆਦਾ ਹੈ ਪ੍ਰੋਡਕਸ਼ਨ ਘੱਟ ਹੈ, ਤਾਂ ਮੇਰਾ ਤਾਂ ਇਹ ਹੁੰਦਾ ਕਿ ਟਾਰਗੇਟ ਜੇ 31 ਮਾਰਚ ਤੱਕ ਮੇਰਾ ਓਲਡ ਸਟਾਕ ਖਤਮ ਨੈਕਸਟ ਸਟਾਰਟ ਹੁੰਦਾ।
1: ਅੱਛਾ
0: ਬੇਟ ਉਹਨਾਂ ਨਾਲ ਵੱਧਦਾ ਜਿਹਾ ਤੱਕ ਮਾਲ ਤਾਂ ਹੁੰਦਾ ਸਟਾਕ 'ਚ ਰਹਿੰਦਾ, 2-2 ਸਾਲ ਤੱਕ ਨਹੀਂ ਮੇਰੇ ਸੇਲ ਹੁੰਦਾ ਤਾਂ ਉੱਥੋਂ ਬੇਟ ਕੋਈ ਨੈਚੁਰਲੀ ਵਧ ਜਾਂਦਾ।
1: ਹਾਂਜੀ
0: ਜੇ ਕੋਈ 4000 ਬੱਚਾ ਪਾਇਆ ਸਾਲ ਨਹੀਂ ਵਿਕਿਆ 3.5 2 ਕਿਲੋ ਕੇ ਪੁੱਜੀ ਜਾਣਾ।
1: ਹਾਂਜੀ
0: ਪਰ ਮੇਰੇ ਵੱਲ ਨਹੀਂ ਹੁੰਦਾ, ਮੇਰਾ ਲੱਗਾ ਜੀ ਮਾਲ ਜਿਹੜਾ ਸੇਲ ਪੂਰਾ ਪੂਰਾ ਹੀ ਨਿਕਲ ਜਾਂਦਾ
1: ਵਿਕ ਜਾਂਦਾ ਨਾ। ਅੱਛਾ ਖੁਦ ਵੇਚਦੇ ਤੋ? ਹਾਂ
0: ਮਾਲ ਮੇਰਾ ਸਾਰਾ ਜੀ 90% ਕਸਟਮਰ ਮੇਰਾ ਔਨ ਦੀ ਸਪੋਰਟ ਹੈ।
1: ਅੱਛਾ ਇਹ ਤੋਂ ਆਈ ਕੇ ਲੈ ਜਾਂਦੇ ਨੇ ਫਾਰਮੇ ਪਰ ਲੈ ਜਾਂਦੇ ਨੇ?
0: 5% ਮੇਰਾ ਕਸਟਮਰ ਹੈ ਟੈਲੀਫੋਨ ਕੇ ਯਾਰ ਦੋਸਤ ਜੁੜੇ ਟੈਲੀਫੋਨ ਦੇ ਪਰ ਕਾਂਗੜਾ ਹੋਈ ਹੈ ਤੋ ਗੱਗੜ ਰਹਿਤ
1: ਜਿਹੜਾ
0: ਸਰਾਉਂਡਿੰਗ ਏਰੀਆ ਧਰਮਸਾਲ ਦਾ ਉਹ ਉਹਨਾਂ ਜੋ ਟੈਲੀਫੋਨ ਨਹੀਂ ਕੋਈ ਨਹੀਂ ਆਰਡਰ ਕੀਤਾ ਜਾਂ ਪੈਕ ਕਰਕੇ ਬਸ ਚ ਰੱਖਿਆ ਉਹ ਸੰਭਾਲ ਲੈਂਦੇ, ਪੇਮੈਂਟ ਤੋਂ ਪਤਾ ਚੱਲ ਆਨਲਾਈਨ ਸਿਸਟਮ ਹੈ
1: ਜੀ
0: ਉਹ ਦਿੱਕਤ ਕੋਈ ਨਹੀਂ ਅੱਜ ਕੱਲ੍ਹ।
1: ਹਾਂ ਦਿਖਾ ਕਹਿੰਦੇ ਟ੍ਰਾਊਟ ਮੱਛੀ ਜਿਹੜੀ ਹੈ ਸਭ ਸੇ ਸਵਾਦਿਸ਼ਟ ਮੱਛੀਆਂ ਚ ਆਉਂਦੀ ਹੈ ਨਾ, ਕਨੇ ਸਦਾ ਜਿਹੜਾ ਦਾਮ ਹੈ ਸਭ ਜ਼ਿਆਦਾ ਹੈ
0: ਨਾ,
1: ਤਾਂ ਕੀ ਭਾਅ ਕਿਲੋ ਵਿਕਦੀ ਹੈ?
0: ਬਾਤ ਹੈ ਜਿਹੜਾ 650 ਤੱਕ ਵੇਚਾ ਦੇ ਲੋਕ 650 ਪਹਿਲਾਂ ਇਸ ਟਾਈਮ ਜਿਹੜਾ ਗਵਰਨਮੈਂਟ ਦਾ ਰੇਟ ਹੈ ਉਹ 650 ਰੁਪਏ ਹੈ।
1: ਅੱਛਾ
0: ਅਸਾਂ ਜਿਹੜਾ ਥੋੜਾ ਘੱਟ ਰੱਖਿਆ ਹੁੰਦਾ ਕਿਉਂਕਿ ਥੋੜਾ ਸਾਰੇ ਲੋਕਾਂ ਦੀ ਪੇ ਕੈਪੈਸਿਟੀ ਘੱਟ ਸਕਦੀ ਹੈ ਤਾਂ 600 ਤੱਕ ਦੇ ਦਿੰਦੇ ਵੀ
1: ਜਿਹੜੇ ਹੈ,
0: ਬਾਕੀ ਕੋਈ ਪਰਸਨਲ ਯਾਰ ਗਿਆ ਦੇ ਕਸਟਮਰ ਤੋਂ ਲੱਗਦਾ ਉਹ ਚੀਜ਼ ਹੈ ਫਿਰ ਉਹ ਰੇਟ ਜਿਹੜਾ ਹੈ। ਬਾਕੀ ਚੀਜ਼ ਜਿਹੜੇ ਪਤਾ ਹੈ ਐਕਚੁਅਲੀ ਮੇਰ ਕਹਿ ਕੇ ਇਸ ਦੀ ਜਿਹੜੀ FCR ਹੈ ਫੂਡ ਪ੍ਰੋਜੈਕਸ਼ਨ ਚ ਬੋਲਦੇ ਹਾਂ
1: ਹਾਂਜੀ
0: ਕਾਰੀ ਰੇਸ਼ੋ ਹਿਸਾਬ ਦੇ ਤਾਂ 1.5% ਹੈ
1: ਹਾਂਜੀ,
0: ਲੇਕਿਨ ਪ੍ਰੈਕਟੀਕਲ ਆਹ ਕਰਦੇ ਤਾਂ ਸਾਨੂੰ ਜੋ ਲੱਗਦਾ ਪਤਾ ਕਿੰਨੀ ਜ਼ਿਆਦਾ ਹੈ, ਤਾਂ ਮਤਲਬ 2 ਕਿਲੋ ਫੀਡ ਮਿਨਿਮਮ ਖਾਂਗੀ ਮੱਛੀ 1 ਕਿਲੋ ਵੇਟ ਤਿਆਰ ਕਰਨ ਵਾਸਤੇ।
1: ਹਾਂਜੀ
0: 2 ਕਿਲੋ ਫੀਡ ਤਾਂ ਸਾਡੀ ਸਮਝਦਾ ਸਾਨੂੰ ਐਵਰੇਜ ਪਾਉਂਦੀ 165 ਰੁਪਏ ਕਿਲੋ ਫੀਡ ਮੌਕੇ ਪਰ ਵੀ,
1: ਹਾਂਜੀ
0: ਮਤਲਬ ਟਰਾਂਸਪੋਰਟਿੰਗ ਐਰਾ ਵਗੈਰਾ ਪਾਈਏ 165 ਸਾਡੇ 2 ਕਿਲੋ ਖਾਈਏ।
1: ਅੱਛਾ
0: ਹਾਂ 2 ਕਿਲੋ ਫੀਡ ਖਾਈਏ ਸਪੋਜ਼ ਕਰ,
1: ਹਾਂ
0: 330 ਰੁਪਏ ਦੀ ਫੀਡ ਖਾ ਗਈ, ਬਾਕੀ ਉਸ ਚ ਮੈਡੀਸਿਨ ਹੈ ਲੰਗਰ ਦਵਾਲਾ ਜੋ ਵੀ ਹੈ ਬਾਕੀ ਖਰਚੇ ਐਕਸਪੈਂਸਸ ਜੋ ਹੈ ਨਾ 450 ਰੁਪਏ ਦਾ ਖਰਚਾ ਆ ਜਾਂਦਾ।
1: ਅੱਛਾ ਅੱਛਾ ਜੀ ਤੇ ਜੀਆਂ ਤੁਹਾਂ ਇਹਦੀ ਸਿਖਲਾਈ ਵੀ ਤੁਹਾਂ ਪਹਿਲਾਂ ਮੱਛਲੀ ਪਾਲਣ ਦੀ ਜੀਆਂ ਲਈ ਹੈ ਨਾ,
0: ਇਸ
1: ਤੋਂ ਬਾਅਦ ਤੁਹਾਂ ਆਪਣਾ ਫਾਰਮ ਬਣਾਇਆ ਅਨੁਦਾਨ ਵੀ ਤੁਹਾਂ ਜੋ ਮਿਲੇ ਹੈ ਨਾ, ਇਸ ਵਿੱਚ ਜੀਆਂ ਕਦੀ ਜੀਆਂ ਤੁਹਾਂ 2018 ਦੇ ਕੰਮ ਕਰਾ ਕਰਦੇ ਨਾ ਕੋਈ ਪਰੇਸ਼ਾਨੀ ਵਗੈਰਾ ਵੀ ਆਈ ਜੀਆਂ? ਕੋਈ
0: ਪਰੇਸ਼ਾਨੀ ਸਾਰੇ ਇੱਕ ਵਾਰੀ ਆਈ ਸੀ ਕੁਕੜੀ ਉਸ ਟਾਈਮ ਕਿ ਹੋਇਆ ਕਿ ਐਕਚੁਅਲੀ ਲੋਕਡਾਊਨ ਟਾਈਮ

0: ਹੈ
1: ਹਾਂ
0: ਮਛਲੀ ਮਾਰਨ ਵਾਲੇ ਬੰਦੇ ਆ ਕਹਿੰਦੇ ਉਹਨੂੰ ਉੱਪਰੋਂ ਬਲੀਚਿੰਗ ਪਾਊਡਰ ਵਗੈਰਾ ਵਗੈਰਾ
1: ਹਾਂ ਕੰਡਾ ਚ ਪਾਈਤਾ ਹਾਂ ਨਾ ਕਹਿੰਦਾ
0: ਸਹੀ ਸਾਰਾ ਪਾਣੀ ਮੇਰੇ ਇਸ ਫਾਰਮ ਚ ਆਈ ਹੈ ਔਰ ਉਸ ਟਾਈਮ ਮੇਰਾ ਟੋਟਲ ਲੌਸ
1: ਓਹੋ
0: ਪੂਰੇ ਕੇ ਪੂਰੇ ਮਤਲਬ ਪੂਰਾ ਪੂਰਾ ਟੈਂਕ ਦੇ ਬਾਹਰ ਸ਼ਾਰਟ ਹੋਈ ਹੈ
1: ਹਾਂ
0: 10000 ਬੱਚਾ ਪਾਇਆ ਤਾਂ ਉਸ ਟਾਈਮ ਔਰ 75 ਬੱਚਾ ਬਚਿਆ ਮੇਰਾ ਸਿਰਫ ਉਸ
1: ਵਿੱਚ ਅੱਛਾ
0: ਔਰ ਬੜਾ ਮਾਲ ਦਾ ਸਾਰਾ ਦਾ ਸਾਰਾ ਖਤਮ ਹੋ ਗਿਆ ਕੁਝ ਨਹੀਂ ਮਤਲਬ ਟੋਟਲੀ ਹੋਈ ਹੈ
1: ਹਾਂ ਦੇਖਾ ਉਸ ਸਮੇਂ ਦੌਰ ਵੀ ਐਸਾ ਚੱਲ ਗਿਆ ਕਿ ਇੱਕਦਮ ਸੇ ਮਾਲ ਵੀ ਕਿਦਾਂ ਭੇਜਣਾ ਹਾ ਕਿਦਾਂ ਵੇਚਣਾ ਹਾ
0: ਉਸ ਟਾਈਮ ਵੇਚਣਾ ਵੀ ਔਖਾ ਦਾ
1: ਹਾਂ
0: ਔਰ ਮਰੀ ਮਛਲੀ ਕੀਮਤ ਕੋਈ ਨਹੀਂ
1: ਹਾਂ
0: ਸਭੀ ਵੱਡੀ ਗੱਲ ਹੈ
1: ਹਾਂ ਦੇਖਾ ਇਹ ਵੀ ਤੁਹਾਂ ਇੱਕ ਜਿਨ ਕੀ ਜੀਆਂ ਦੱਸਿਆ ਕਿ ਕੁਝ ਇੱਕ ਜੀਆਂ ਹੁੰਦੇ ਨੇ ਸ਼ਰਾਰਤੀ ਦਾ ਤੋਬਾ ਨਾ ਤੇ ਨਾ ਦੇਖਾ ਆਪਣੇ ਜਿਸ ਕੀ ਹਾਂ ਬੋਲਦੇ ਲੋਭ ਲਾਲਚ ਤਾਈਆਂ ਗੱਡਾ ਚ ਪਾਈਤਾ ਪਾਊਡਰ ਹੈ ਨਾ ਕਹਿੰਦਾ ਸਹੀ ਜਾ ਤੁਹਾਂ ਦੇ ਫਾਰਮ ਚ ਆਈ ਕਿ ਨੁਕਸਾਨ ਕਰੀ ਜਾ ਨਾ ਤਾਂ ਫਾਰਮ ਪਰ ਕੰਮ ਕਿੱਲੇ ਕਰਦੇ ਕਿ ਕੋਈ
0: ਨਹੀਂ ਕੱਲਾ ਹੀ ਕਿਉਂਕਿ ਲੇਬਰ ਤੇ ਕੰਮ ਨਹੀਂ ਚੱਲਦਾ ਕਿਉਂਕਿ ਇਹ ਕੰਮ ਲੇਬਰ ਵਾਲਾ ਨਹੀਂ ਹੈ ਕਿ ਲੇਬਰ ਬਿਠਾਈ ਦੀ ਹੈ
1: ਅਨੁਭਵ ਚਾਹੀਦਾ ਨਾ
0: ਅਨੁਭਵ ਚਾਹੀਦਾ ਤੂੰ ਹੀ ਹੈ ਕਿ ਪਤਾ ਲੇਬਰ ਵਾਲੇ ਬੰਦੇ ਮੈਨੂੰ 6000 ਮਹੀਨੇ ਮਿਲਾ ਕਿੰਨੀ ਕੋ ਘੇਰ ਕਰਨੀ ਜ਼ਿਆਦਾ
1: ਹਾਂਜੀ ਹਾਂ
0: ਉਹ ਨਹੀਂ ਮਰ ਗਈ ਤਾਂ ਬੜਾ ਮਰ ਗਈ
1: ਹਾਂ
0: ਪਾਣੀ ਘੱਟ ਹੈ ਤੇ ਚੱਲ ਘੱਟ ਚੱਲਣਾ ਦੇ ਕੋਈ ਚੱਕਰ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਸ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਿਹਨੇ ਹੋ ਸਕਿਆ ਕਿ ਕੋਸ਼ਿਸ਼ ਹੁੰਦੀ ਸਾਰੀ ਕਿ ਆਹ ਇਹ ਮੇਜਰ ਕੰਮ ਹੁੰਦਾ ਕੋਈ ਮੁੱਖ ਕੰਮ ਹੋਇਆ ਨਹੀਂ ਮਤਲਬ ਤੁਹਾਡੇ ਸਾਰੇ ਕੁੱਲ ਡਿਸਟਰਬ ਗਏ ਉਸ ਟਾਈਮ ਲੇਬਰ ਦੀ ਜ਼ਰੂਰਤ ਪਉਂਦੀ ਤਾਂ ਆਹ ਉਹਦੇ ਨਾਲ ਹਾਇਰ ਕਰ ਲੈਂਦੇ ਹੀ ਬੰਦੇ ਇੱਕ ਦੋ ਹਾਇਰ ਕਰਕੇ
1: ਅੱਛਾ
0: ਤਾਂ ਉਸ ਟਾਈਮ ਵੀ ਮਤਲਬ ਜ਼ਿਆਦਾ ਮਾਲ ਕੌਂਟਰ ਮਾਲ ਨਿਕਾਲਣਾ ਤੁਸੀਂ ਸਪਲਾਈ ਹੈ ਕੁਝ ਦਿਨ
1: ਹਾਂਜੀ
0: ਤਾਂ ਉਸ ਦਿਨ ਚਾਹੀਦਾ ਬੰਦਾ ਵੀ ਚਲੋ ਥੋੜੀ ਜਿਹੀ ਹੈਲਪ ਕਰਕੇ ਜਦ ਡਰੈਸਿੰਗ ਬ੍ਰੈਸਿੰਗ ਹੋ ਜਾਏ
1: ਹਾਂ ਤਾਂ ਜਿਹਨੇ ਨਿਕਾਲਦੇ ਕਿਹਾਂ ਕੋਈ ਜਾਲ
0: ਐਂਡ ਨੈਟ ਕਿਨੇ ਨਿਕਲ ਜਾਂਦੇ
1: ਅੱਛਾ ਜੀ ਟੋਕਰੀ ਸਿਸਟਮ
0: ਹੁੰਦਾ ਹਾਂ ਨੈਟ ਹੁੰਦੇ ਬਣੇ ਜਾਲੇ
1: ਹਾਂ ਜਿਹਨੇ ਉਸ ਤੋਂ ਜ਼ਿਆਦਾ ਵੀ ਨਿਕਲਿਆ ਤਾਂ ਢਾਈ ਕੇ ਫਿਰ ਹੀ
0: ਪਾਈ ਹਾਂ ਨਾ ਉਹ ਤਾਂ ਡੱਬੇ ਚ ਪਾਣਾ ਮਾਲ ਪੀਸ ਕਿੰਨੇ ਚੜਾ ਕੇ ਫਾਲਤੂ ਮਾਲ ਵਾਪਸ ਪਾ ਦੇਣਾ ਉਸ ਤੋਂ ਉਹ ਤਾਂ ਕਿਲੋ ਚ 3 ਪੀਸ ਹਰ ਪਚਾ ਦੇ 100 ਪੀਸ ਹੋ 33 ਕਿਲੋ ਮਾਰਿਆ ਤੇ 5-7-10 ਗ੍ਰਾਮ ਕਿਲੋ ਦਾ ਲੱਗਦਾ ਤਾਂ ਮਾਲ ਹੋਰ ਘੜੀ ਲਿਆ ਉਹ ਹੁੰਦਾ ਨਾ ਕਿ 3 ਦੀ ਵਕਤ ਤੁਹਾਡੀ ਐਵਰੇਜ 4 ਦੀ ਬਣੀ ਲਿਆ ਕਿਲੋ ਦੀ
1: ਹਾਂਜੀ
0: 25 ਕਿਲੋ ਚ 100 ਪੀਸ ਘੜੀ ਲਿਆ
1: ਅੱਛਾ
0: 100 ਦੇ ਚ ਕੁਝ ਕਿਲੋ ਘਟ ਗਿਆ ਤਾਂ ਕਿਲੋ 4 ਹੋਰ ਘੜੀ ਲਿਆ ਬਸ ਗਾ ਦੇ ਕਦ ਕਰ ਤਾਂ ਕੋਈ ਉਸ ਤਾਂ ਵੀ ਕੋਈ ਫਰਕ ਨਹੀਂ ਕੌਂਟਰ ਦੇ ਮਾਲੇ ਕਿਲੋ ਫਾਲਤੂ ਵੀ ਲੇਗਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ
1: ਹਾਂ ਨਾ ਕਨਸਰ ਤਾਂ ਦੇਖਾ ਗ੍ਰਾਮ ਜਿਹੜਾ ਮੇਲ ਜੋਲ ਭਾਵ ਹੁੰਦਾ ਹੀ ਹੈ ਕਿ ਜਦ ਥੋੜਾ ਫਾਲਤੂ ਲਈ
0: ਆ ਤੇ ਹੀ ਹੁੰਦਾ ਕਿ ਕਿਲੋ ਤੋਲਦੇ ਕੇ ਕਿਲੋ 100 ਗ੍ਰਾਮ ਵੀ ਜਾਂਦੀ 150 ਵੀ ਜਾਂਦੀ ਤਾਂ ਵੀ ਨਹੀਂ ਬੋਲਦੇ ਨੇ 200 ਗ੍ਰਾਮ ਉੱਪਰ ਤਾਂ ਕਸ਼ਮੀਰ ਤੋਂ ਥੋੜਾ ਫਾਲਤੂ ਪਾਈ ਦਿਆ
1: ਹਾਂਜੀ
0: ਕਈ ਵਾਰੀ ਬਰਾਬਰ ਰਹਿੰਦੀ ਕਈ ਵਾਰ 10 ਵੀ ਗ੍ਰਾਮ ਘੱਟ ਵੀ ਰਹੀ ਜਾਂਦੀ
1: ਅੱਛਾ
0: ਇਸ ਵਿੱਚ ਤਾਂ ਹੁਣ ਐਗਜ਼ੈਕਟ ਵੇਟ ਨਹੀਂ ਹੁੰਦਾ ਨਾ ਕੱਟੀ ਕੇ ਤਾਂ ਪਾਣੀ ਨਹੀਂ ਹੁੰਦੀ ਮੱਛੀ ਮੇਨ ਚੱਕਰ ਤਾਂ ਹੁੰਦਾ ਨਾ
1: ਜਿਹਾਂ ਗੱਲ ਕਰਦੇ ਨਾ ਹਾਂ ਜਿਹਾਂ ਰਿਤੂਆਂ ਦੇ ਹਿਸਾਬ ਦੇਖਣਾ ਦੇਖਿਆ ਤੁਹਾਂ ਦਾ ਇਹ ਧਾਰਗੰਢ ਦਾ ਇਲਾਕਾ ਕੁਝ ਫਰਕ ਤਾਂ ਨਹੀਂ ਪਉਂਦਾ ਮੱਛਲੀਆਂ ਇਹਨੇ ਜਿਹਾਂ ਸਰਦੀਆਂ 'ਚ ਜਾਂ ਗਰਮੀਆਂ 'ਚ ਕੁਝ ਖਾਸ ਧਿਆਨ ਰੱਖਣਾ ਪਉਂਦਾ ਹੋਵੇ
0: ਨਹੀਂ ਗਰਮੀ 'ਚ ਧਿਆਨ ਸਪੈਸ਼ਲ ਧਿਆਨ ਹੁੰਦਾ ਅੱਛਾ ਗਰਮੀ ਐਕਚੁਅਲੀ ਕੀ ਜਲੂ ਮਤਲਬ ਤੁਹਾਡੀ ਗਰਮੀ ਪਈ ਰਿਕਾਰਡ ਤੋੜ ਗਰਮੀ ਦੁਪਹਿਰ 3-4 ਵਜੇ ਉਹ ਤੁਹਾਡੀ ਖੱਡਾ ਦਾ ਪੱਥਰ ਜਿਹੜਾ ਸਟੈਂਟਮਬਰ 'ਚ 28-29 'ਚ ਪੁੱਜੀ ਗਈ ਆ ਇੱਕਦਮ ਬਾਰਸ ਸਟਾਰਟ ਹੋ ਗਈ
1: ਹਾਂਜੀ
0: ਇੱਕਦਮ ਬਾਰਸ ਹੋਈ ਚਲ ਬਾਰਸ ਸਟਾਰਟ ਪਰ ਪੱਥਰ ਦਾ ਪਾਣੀ ਪਾਉਣਾ ਪਾਣੀ ਗਰਮ ਹੋਣਾ ਉਸ ਟਾਈਮ ਕਹਿੰਦਾ ਕਿ ਪਾਣੀ ਦਾ ਜਿਹੜਾ ਟੈਂਪਰੇਚਰ ਉਹ ਇੱਕਦਮ ਅਪ ਹੋ ਜਾਂਦਾ
1: ਹਾਂਜੀ
0: ਤਾਂ ਉਸ ਵਿੱਚ ਪਾਣੀ ਘਟਣਾ ਨਹੀਂ ਚਾਹੀਦਾ
1: ਹਾਂਜੀ
0: ਅਗਰ ਤੁਹਾਡਾ ਟੈਂਪਰੇਚਰ ਵਧਾਦਾ ਤਾਂ ਫੀਡਿੰਗ 'ਚ ਸਟਾਪ ਕਰਨਾ ਪਉਂਦਾ ਫੀਡ ਵੀ ਘਟਾਉਣਾ ਪਉਂਦੀ
1: ਅੱਛਾ
0: ਔਰ ਟੈਂਪਰੇਚਰ ਦੇ ਮਤਲਬ ਸਟਾਰ ਦੇ ਉੱਪਰ ਤੱਕ ਫੀਡ ਪਾਓ ਮਤ ਸਦਾ ਬੈਸਟ ਮੈਥਡ ਤਾਂ ਇਹੀ ਹੈ
1: ਹਾਂਜੀ
0: ਫਿਰ ਬੰਦ ਕਰ ਦਿਓ 17 ਪਰਜੰਤ ਤੱਕ ਇਹ ਹੀ ਹੁੰਦਾ ਬਾਕੀ ਥੋੜਾ ਪਾਣੀ ਦਾ ਫਲੋ ਜ਼ਿਆਦਾ ਚਾਹੀਦਾ ਗਰਮੀ ਵਿੱਚ ਪਾਣੀ ਘਟਣਾ ਹੋਣਾ ਚਾਹੀਦਾ ਗਰਮੀ 'ਚ ਥੋੜਾ ਸਟ੍ਰੈਸ ਰਹਿੰਦੇ ਮੱਛੀ ਅਤੇ ਕਹਿੰਦੇ ਤੁਸੀਂ ਵਿਟਾਮਿਨ ਸੀ ਦਿਓ ਮੱਛਲੀ ਵਾਸਤੇ
1: ਅੱਛਾ
0: ਪਲੱਸ ਲੀਵਰ ਟੋਮਿਨ
1: ਅੱਛਾ ਇਹ ਇਹਨੇ ਕਿ ਦਵਾਈਆਂ ਵੀ ਦੇਣਾ
0: ਦਵਾਈ ਮਤਲਬ ਸਟ੍ਰੈਸ 'ਚ ਹੋਏ ਮੱਛੀ ਤਾਂ ਸਿੱਖਣ ਲੱਗੀ ਮਤਲਬ ਜੀ ਸਾਨੂੰ ਬੜੀ ਗਰਮੀ ਯਾਰ ਬੋਲ ਚਲੋ ਗੁਲਗੋਸ ਪੀ ਲੈਂਦੇ ਜਾਂ ਕੁਛ ਪੀ ਲੈਂਦੇ ਗੰਨੇ ਰਸ ਉਸ ਥੋੜਾ ਬੰਦਾ ਰਿਲੈਕਸ ਹੋ ਜਾਂਦਾ
1: ਹਾਂਜੀ
0: ਅਤੇ ਇਹਨਾਂ ਵੀ ਕੋਈ ਚੀਜ਼ ਜਿਵੇਂ ਵਿਟਾਮਿਨ ਸੀ ਮਿਲੀ ਆ ਜਾਂ ਲੀਵਰ ਟੋਨ ਕਿ ਮਿਲੀ ਆ ਤਾਂ ਥੋੜਾ ਇਹ ਰਿਲੈਕਸ ਮਹਿਸੂਸ ਕਰਦੇ
1: ਅੱਛਾ ਜੀ ਜਿਵੇਂ ਬਾਹਰੇ ਤੇ ਜਿਵੇਂ ਕੋਈ ਮੱਛਲੀਆਂ ਖਾਣ ਵਾਲੇ ਜਿਵੇਂ ਕੋਈ ਬਾਜ ਵਗੈਰਾ ਜਾਂ ਕਈ ਵਾਰੀ ਕੋਈ
0: ਇਸ ਵਿੱਚ ਤਾਂ ਹੋਈ ਹੈ ਸਿਰਫ ਇੱਕ ਨਾ ਇਸ ਵਿੱਚ ਤਾਂ ਸਿਰਫ ਇੱਕ ਆ ਜਿਹੜਾ ਹੁੰਦਾ ਸਾਡਾ ਦੇਸੀ ਭਾਸ਼ਾ ਬੋਲਦੇ ਮਰਗਾਬੀ
1: ਹਾਂ
0: ਕਿੰਗ ਫਿਸ਼ਰ ਟਾਈਪ ਦੀ ਹੁੰਦੀ ਉਹ ਅਟੈਕ ਕਰਦੀ ਬਾਕੀ ਛੋਟਾ ਮੋਟਾ ਸੱਪ ਤਾਂ ਕਿ ਛੋਟੇ ਬੱਚੇ ਡੈਮੇਜ ਕਰਦਾ ਵੱਡੇ ਤਾਂ ਨਹੀਂ ਕਰ ਸਕਦਾ ਡੈਮੇਜ
1: ਅੱਛਾ ਅੱਛਾ
0: ਵੱਡੀਆਂ ਮੱਛੀ ਤਾਂ ਉਹ ਵੀ ਕੱਟ ਜਾਣਾ
1: ਆਇਆ ਤੁਹਾਂ ਦੇ ਫਾਰਮ ਵਿੱਚ
0: ਆਉਂਦੇ ਆਂਦੇ
1: ਕੜੀ ਹੁੰਦੀ
0: ਹੁੰਦੀ ਕੜੀ ਹੁੰਦੀ ਉਸ ਕੜੀ ਹੁੰਦੀ ਉਹ ਮਤਲਬ ਰੱਖੀ ਹੋਇਆ ਸਟਿਕ ਸਨੇਕ ਸਟ੍ਰੈਚਿੰਗ ਸਟਿਕ ਹੁੰਦੀ ਨਾ
1: ਹਾਂਜੀ
0: ਉਸ ਕਨੇ ਪਕੜਨੇ ਕੁਛ ਕਰਦੇ ਨਹੀਂ ਤਾਂ ਫਿਰ ਜਾਲਾ ਪਾਈ ਕੱਢ ਲੈਂਦੇ
1: ਜੀ
0: ਉਹ ਤਾਂ ਬਚਾਉਣਾ ਪੈਂਦਾ ਨਾ ਹੁਣ ਬੱਚਾ ਬੜੀਆ ਉਹ ਤਾਂ
1: ਅੱਛਾ
0: ਚੱਲਦਾ ਰਹਿੰਦਾ ਉਸ ਤੇ
1: ਜੀ ਪਿਆਰੇ ਲਾਲ ਜੀ ਆਹਾਂ ਦੀ ਜਿਹੜੀ ਨੌਜਵਾਨ ਯੁਵਾ ਪੀੜ੍ਹੀ ਹੈ ਤਾਂ ਦੇਖਾ ਵੀ ਇਹਨਾਂ ਵੱਲ ਆਪਣੀਆਂ ਖਰੀਆਂ ਖੁੱਲੀਆਂ ਜ਼ਮੀਨਾਂ ਵੀ ਹਨ
0: ਸਰਕਾਰੀ ਨੌਕਰੀ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਨੇ
1: ਹਾਂਜੀ
0: ਤੇ ਦਿਨ ਬੈਠ ਕੇ ਤੁਸੀਂ ਆਪਣਾ ਰੁਜ਼ਗਾਰ ਅਪਣਾਓ ਕੋਈ
1: ਹਾਂਜੀ
0: ਅਰੇ ਕੁਛ ਦੀ ਜ਼ਮੀਨ ਖੱਡਾ ਵੱਖੇ ਹੈ
1: ਹਾਂ
0: ਕਰੋ ਦੰਦਾ ਬੈਸਟ ਦੰਦਾ ਅੱਛੀ ਇਨਪੁੱਟ ਹੈ ਕਮਾਓ ਐਸਾ ਉਸ ਕਮਾਓ
1: ਅੱਛਾ
0: ਇਸ ਕੰਨੇ ਕਿ ਤੁਹਾਡੇ ਕੰਨੇ ਇਹ ਨਹੀਂ ਹੈ ਕਿ ਤੁਹਾਡਾ ਇਕੱਲਾ ਕੰਮ ਕਰਾ ਦੇਣ ਇਸ ਕੰਨੇ ਤੁਹਾਡੇ ਨੇ 3-4 ਫੈਮਲੀ ਹੋਰ ਪਾਲਾ ਦੀਆਂ ਇੱਕ ਤੁਸੀਂ ਆਪਣੀ ਫੈਮਲੀ ਪਾਲਾ ਦੇ ਇੱਕ ਹਾਂ ਤੇ ਬੱਚਾ ਰੱਖ ਇਸ ਦਾ ਵੀ ਪਰਿਵਾਰ ਚੱਲਿਆ ਇੱਕ ਜਿਸ ਦੁਕਾਨਦਾਰ ਜੋ ਸੇਲ ਕਰਾ ਦੇ ਸੇ ਅੱਗੇ ਸੇਲ ਕਰਨਾ ਉਹ ਵੀ ਪੈਸੇ ਕਮਾਉਦਾ